ਮੁਰਲੀ ਦੇ ਸਰਦਾਰ ਜਨਮ ਮੇਰੀ ਮੁਰਲੀ ਮਰ ਗਈ ਹੈ ਔਰ ਦੋਸਤ ਨੇ ਕਹਾ ਅਰੇ ਮੇਰਾ ਤਾਂ ਦਾਦਾ ਵੀ ਮਰ ਗਿਆ ਥਾ ਮਗਰ ਮੈਂ ਤਾਂ ਫਿਰ ਵੀ ਨਹੀਂ ਰੋਇਆ ਔਰ ਤੂੰ ਮੁਰਗੀ ਪੇ ਕੀ ਮੌਤ ਪੇ ਰੋ ਰਹਾ ਹੈ ਕਿਆ ਬਾਤ ਮਤਲਬ ਹਮ ਕੁਛ ਵੀ ਨਹੀਂ ਕਹਿ ਸਕਤੇ ਮਤਲਬ ਕੋਈ ਜਵਾਬ ਨਹੀਂ ਹੈ।